ਲੰਗਿਓ ਜਨ ਲਾਹੂ ਤੁਤਲ ਪੱਖਾ ਪਾਵਰ ਵਧੀਆ ਲੁਮੇ ਜ਼ੁਕਰ ਪਿਸੂ ਮਰਾ ਸਭ ਫੇਰ ਰਹਿ ਬਦ ਮੇ ਬਦਵੀ।

ਰੋਟੀਆਂ ਹਰੀ ਅਨਸਾਂ ਚੇਰੋ ਮਨ ਪੁਛਨ ਪਿਓ ਫੇਰੋ ਹੀਅ ਕੁਰਬਾਨੀ ਕੇਰੋ ਥਿਓ ਓ ਕਾਂਗਲ ਕਜੀ ਤੋਦੀਆਂ ਓਹੀਆਂ ਸਾਰੂ ਹਥਨ ਮਨੀ ਖਾ ਵਿਲਾਇਤ ਮੇਂ ਅਗਿਓ ਅਜੀਬਲ ਓ ਤੇਰੀ ਮਾਨ ਚਵਲ ਕਹੀਅ ਕੁਰਬਾਨੀ ਕੇਰੋ ਥਿਓ ਓ ਬਲਾ ਓ ਮੀਆਂ।

ਸ਼ਾਹ ਲਿਬਾਸ ਚਾਕਾਂ ਵਿੱਚ ਮਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲ ਅਲੈਹ ਵਾਲੀ ਵਸਲਮ ਸੁਣ ਸਾਹਿਬ ਸਿਰ ਕਮਾ

ਜਾਰ ਨਹੀਂ ਇਸ਼ਤਿਆਕ ਮੈਨੂੰ ਮਹੀਵਾਲ ਦੀ ਚਾਲ ਚਾਕਾ ਵਾਲੀ ਉਹ ਤਾਂ ਚਾਪ ਸਾਹਿਬ ਲੌਲਾਕ ਮੈਨੂੰ ਉਹ ਗੰਦਲ ਛੋਰੀ ਝੋਕ ਵਜਣ